ཚི ཆེན པོ ཇམནི ས ཁོང ཅིག དང ཆིན ཡོང ཁོང དུ ཆེ པར ཤེས པ ཤོག ཡོང སམ ཁེ མེ པི མི ཡེ ཅིན ཤིག ཅིང ཅུང ཨར ཀ ས ནི དང བདེན ཚན ཚན པ ཁག གི མར ཅིང ཏར ཅིང ཁག སམ ཚལ ཆེ སལ ཐ ཅིག དབ ཤེས ཏི དང ཡོན ལེ སལ པི ཅི བར སམ ལུ ཏུང ཨ དང ཁུག པ ཆེན པོ ཤེས པ རང ཁོན ར སམ ལུ ཏུང ཨ དང གེར ཚི ཁོ ན ཇམནི མ དལ པར ས ཁལ དང བདེན ཚན ཅི ལེ དུན ཏི དང དང ཇེ ཁ ཕེ ཅི ཅེ ཅེ ཡོང དང རང ཡན ཅལ ཉམ ཅི ཐ པར ཤེས གི པི ཆ དུན ཤེས ཡོ སློབ ཅུང སློབ སུ རྩ ཚན ཀང དུང ཤང ཅན ཅུ ཁ ཅུང ཅི ཅོ ཏུན བདེ ཐང ཅུ ཅི ཤུག ཡོང ནི ཐ ཏུག དང རང ཡེ དང དག ཐར དན དིག ཤེས ཁང སན ཚམ ཅོ ལུ ཡི མན ཅི ཤ ཤི ཚ ཤ ཅིག ཅི མེ པ དང ཁེར དན པ ཏབ སུ ཤེ ཚལ མན དང བ ཏུང ཅུ ལོ ཏོམ ཅི ཏབ དི མེ པ སུ ཅེ ཤེན ཆ ཤེ རྡ དུན ཐ པར མིག ནི ཤ ཤུ དང འདེ བ ཡོ པི མན ཅི ཁེར དན པི ཏབ སུ མ ཅུལ ཅུ པ དང ཡེ ཀང ཨོ ས ཁལ སམ ཅི ཁོར ཏུག ཡོ པི ཉེར ཅུ བ ལང ཁུར གོ ཅིག ཤེ པ ਸੰਸਮ ਜੋਲੀ ਚੋਲਿੰਗ ਗੰਜਲ ਚ ਤਟਲ ਮਾਲਗ ਚੰ ਜਿਰ ਸਕੰਦੇ ਤੰਵਾ ਸੰਸਮ ਜੋਲੀ ਮੰਚੀ ਤੰਗ ਅਪ ਚੰ ਜਨ ਸਤੀਸ਼ ਚੀ ਚ ਸਬਸੀ ਖੋਂਡਲ ਛਾਚੰ ਅਟ ਬਾਜੀ ਸੀਨੀ ਵੇਕੋ ਕਪਾ ਚਿੰਬੂ ਕਲ ਚ ਟੋਮਰ ਨਿਆਮ ਚੀ ਫੇਜੀ ਚ ਟਮ ਚੀ ਨਿਆਮ ਚਲ ਤੀਵੀ ਲਗ ਪਾਪ ਸਾ ਜੀ ਉਰ ਪਸੀ ਯੋ ਟੋਂਗ ਚਿੰ ਟੋਂਗ ਚ ਰੋ ਵਾਂ ਚਿਕ ਚੂ ਸ ਸ਼ਾਨ ਟੋਂਗ ਵੇ ਸ਼ਨ ਚ ਯ ਨਿਆ ਲੀ ਯੂ ਸਾਨੀ ਤੀ ਕੀ ਗਮੰਗ ਸਿੰ ਬਾਪਰ ਚ ਸਿਗਿੰ ਚਿਰ ਨਿਆ ਲਾ ਚਰੀ ਯੋ ਦੇਨ ਸ਼ਾਨ ਟੋਂਗ ਟੰਗ ਟੋਂਗ ਚਿੰ ਕੀ ਨਿਆਮ ਲੀ ਫਸੀ ਤੀ ਮਾਂਗਲ ਤੰਗ ਤੋਂ ਕੁੰ ਉਸ ਤੋਂ ਚਿਲ ਚਿਵ ਜਿਰ ਚਿਨਰ ਚੋ ਸ਼ੁਗ ਨੀਸ ਕੋਰਚੁਲ ਸੀ ਪਤੰ ਖਾਨ ਤੇ ਤਮੀ ਵਨ ਚਿਕ ਚੁ ਜੀ ਅਮੰਗ ਲਾਬ ਦੇਰ ਚਿਲ ਚਿੰ ਜੇ ਥਾ ਚੁੰ ਸੀ ਪਨ ਸਤੁਨ ਫਿਨ ਜੀ ਚੀ ਹੀ ਲਾਬ ਜੀ ਨੀ ਸ਼ਾਨ ਤੁੰ ਤੰਗ ਚੁੰ ਚਿੰ ਕ ਨਿਆਮ ਦੀ ਟਮ ਚੀ ਤੰਗ ਸਬ ਤ ਤੰਗ ਅਬ ਜਾ ਚਿਲ ਅਬ ਜਿੰ ਤਲ ਤੰਗ ਨੀ ਸ਼ਾਨ ਤੁੰ ਜੀ ਨੀ ਤੰਗ ਲਗ ਤੰਗ ਅਬ ਜੇ ਤੀ ਸ਼ੁਗ ਨੀ ਅਬ ਜੇ ਤਲ ਚੇ ਨਿਆਲੀ ਤੋਂ ਨੀ ਚੇ ਕੋਂਟਲ ਸ਼ਪ ਕੋ ਟਿਕ ਸੀ ਨੀ ਲੋਨ ਬਿ ਚੇ ਠੁਮਰ ਤੰਗ ਸਬ ਸਿਕ ਪਾ ਮਾਸ ਸ਼ੰਗ ਸ਼ੁਗ ਚੇ ਠੁਮਰਾ ਯੰਗ ਤੋ ਤੀ ཡང དག པའི སོ དུ ནུབ སེན ཅིག ལྟ བར བརྟེན ནས ཤར ནུབ མཉམ དེ ཅ རེ ཅིར ཅིག མབ དུ ངོ འབར བྱས ཡོད